0: ਕੀ ਸੀ ਗੱਲ ਬਣੀ? ਅਸਲਾਮ ਵਾਲੀਕੁਮ ਜੀ, ਸੁਖ ਖਬਰ ਕੀ ਕਿਮ ਜਨਾ? ਅਈਨ ਖਬਰ ਕੀ ਹੋਵੇ ਦੇ ਕਰਕਨਾ ਅਈਨ ਬਖੀਰ ਰੋਗਲੀ ਕਰਕਨਾ ਡੇਰੇ ਵਰਜ਼ੇ ਬਾਦ ਅਲਹਮਦੁਲਿਲਾ ਬਿਲਕੁਲ ਠੀਕ ਠਾਕ ਦੋ ਸੇ ਬਖਵਲਾ ਮੰਨ ਸੋਈ ਹਜੀ ਮਾਸ਼ਾਅੱਲਾ ਬਾਦ ਦੇ ਰਸ਼ਾ ਖਬਰ ਦੋ ਜੇ ਗੋਰਾ ਸੜਾਈ ਪਸੇ ਹੱਦ ਮੰਦ ਸ਼ਵੀ ਕਰਾ ਨੋ ਦੇਨ ਗੋਰਾ ਘਟ ਖਬਰ ਨਸ਼ਤਾ ਬਿਲਕੁਲ ਬਿਲਕੁਲ ਦਾਸੇ ਦੇ ਬਸ ਦਵਾਗਾਨੇ ਬਿਲਕੁਲ ਕਵੀ ਸੁਮਰਾ ਹਮੀਨ ਵਾਲ ਦੀ ਪ੍ਰੋਗਰਾਮ ਹੋਰ ਵੀ ਨੋ ਬਸ ਅੱਲਾ ਤਾਲਾ ਦੇ ਕਸੁਖ ਵੀ ਮਰੋਨ ਵੀ ਅੱਲਾ ਤਾਲਾ ਦੇ ਸਿਹਤ ਵੇਰ ਕੀ ਠੀਕ ਸ਼ਾ ਆਓ ਕਸੁਖ ਠੀਕ ਵੀ ਨੋ ਬਿਆ ਹੋੜੇ ਰਸ਼ਾ ਖਬਰ ਦੋ ਬਿਆ ਹੋਦਾ ਗਾ ਅੱਲਾ ਤਾਲਾ ਸ਼ੁਕਰੀਆ ਅਦਾ ਕਵੀ ਬਿਲਕੁਲ ਦਾਸੇ ਦੇ ਜੀ ਆਈ ਨਾ ਸਭ ਵੇਲ ਵਾੜੇ ਪ੍ਰੋਗਰਾਮ ਕੀ
1: ਸਹੀ
0: ਬਿਲਕੁਲ
1: ਵਾਲੇਕੁਮ
0: ਅਸਲਾਮ ਡੇਰਾ ਮੰਨਣਾ ਕੌਲ ਕਬਲੀ ਯੂ ਜਹਾਨ ਮੇਰਾ ਓਕੇ ਲਾ ਫਿਰ ਡੇਰਾ ਮੰਨਣਾ ਸੀ ਪ੍ਰੋਗਰਾਮ ਸੀ ਕੋਲ ਕੋ ਅੱਛਾ ਜੀ ਦੇਠੇ ਮਨੇ ਮੌਲਾਨਾ ਸਿਫ ਹਾਂ ਪ੍ਰੋਗਰਾਮ ਹੋਰ ਵੀ ਮਾਸ਼ਾਅੱਲਾ ਮੌਲਾਨਾ ਸਿਫ ਡੇਰਾ ਮੰਨਣਾ ਉਹ ਗਾਣੇ ਬਿਲਕੁਲ ਦਰ ਤੱਕ ਵੀ ਅੱਲਾ ਤਾਲਾ ਦੇ ਜਵਾਨ ਦਾਈ ਲੈ ਰਹੀ ਠੀਕ ਸ਼ਾ ਮੌਲਾਨਾ ਸਿਫ ਡੇਰਾ ਡੇਰਾ ਮੰਨਣਾ ਯੋ ਜਹਾਨ ਮੰਨਣਾ ਬਿਲਕੁਲ ਮੌਲਾਨਾ ਸਿਫ ਇਹ ਕਹਿਣਾ ਜੀ ਜਹਾਂ ਪ੍ਰੋਗਰਾਮ ਹੋਰ ਵੋ ਨੋ ਬਿਲਕੁਲ ਮੌਲਾਨਾ ਸਾਹਿਬ ਡੇਰਾ ਮੰਨਣ ਦੀ ਕਿਵਿਚ ਮੌਲਾਨਾ ਸਾਹਿਬ ਹਾਂ ਮਾਸ਼ਾਅੱਲਾ ਪਦੇ ਤੋਰਾ ਸ਼ਪਾਚਿਕਮ ਦੇ ਪ੍ਰੋਗਰਾਮ ਮਾਸ਼ਾਅੱਲਾ ਹੋਰ ਵੀ ਦੇ ਹਮ ਵੀਸ ਤੇ ਨੋ ਯੋ ਜਹਾਨ ਮੰਨਣ ਦੀ ਕਵੀ ਦਵਾਗਾਨੇ ਬਿਲਕੁਲ ਹਮੇਸ਼ਾ ਦਰ ਤੱਕ ਵੀ ਔਰ ਦਵਾਗਾਨੇ ਬਿਲਕੁਲ ਰਤਕ ਵੇ ਡੇਰਾ ਮੰਨਣਾ ਮੌਲਾਨਾ ਸਾਹਿਬ ਯੋ ਜਹਾਨ ਮੰਨਣਾ